ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਆ ਤੁਹਾਡਾ ਫੇਵਰੇਟ ਸ਼ੋਅ ਬੋਬੀਸ ਪੰਜਾਬੀ ਟਾਕ ਸ਼ੋਅ ਲੈ ਕੇ, ਅਤੇ ਸ਼ੁਰੂ ਕਰਦੇ ਹਾਂ ਅੱਜ ਦਾ ਸ਼ੋਅ ਇਸ ਬਹੁਤ ਹੀ ਪਿਆਰੇ ਧਾਰਮਿਕ ਗੀਤ ਨਾਲ, ਜਿਸ ਨੂੰ ਗਾਇਆ ਦਿਲਜੀਤ ਦੋਸਾਂਝ ਨੇ, ਪੈਗੰਬਰ। ਫਿਰ ਉਸ ਤੋਂ ਬਾਅਦ ਦੋ ਤਿੰਨ ਹੋਰ ਆਪਾਂ ਧਾਰਮਿਕ ਗੀਤ ਚਲਾਵਾਂਗੇ, ਅਤੇ ਫਿਰ ਆਪਾਂ ਮਿਲਾਵਾਂਗੇ ਤੁਹਾਨੂੰ ਆਪਣੇ ਗੈਸਟ ਜੋ ਕਿ ਅੰਕਲ ਹਰਵੰਤ ਸਿੰਘ ਚੌਹਾਨ ਜੀ ਨਾਲ, ਅਤੇ ਗੱਲਬਾਤ ਕਰਾਂਗੇ ਤੁਹਾਡੇ ਐਂਟਰਟੇਨਮੈਂਟ ਲਈ ਅੱਜ ਰੈਡੀ ਕਰਕੇ ਲੈ ਕੇ ਆਏ। ਸੋ ਸ਼ੁਰੂ ਕਰਦੇ ਅੱਜ ਦਾ ਸ਼ੋਅ ਇਸ ਬਹੁਤ ਹੀ ਪਿਆਰੇ ਧਾਰਮਿਕ ਗੀਤ ਦੇ ਨਾਲ, ਪੈਗੰਬਰ, ਦਿਲਜੀਤ ਦੋਸਾਂਝ ਦਾ ਗਾਇਆ ਹੈ।

And gentlemen, and Sikh Naujawan Sabha de members, Sabna nu local community 2MI di team valo pyar bhari sat sri akal pranam namaste. Aaj 15th of October 2026 din veerwar ratri das Harbans Singh Chauhan 95.1 FM te on air aap di seva jo hazir hoya hai e culture sab ek program vich ਇਸ ਕਲਚਰ ਸੱਭਿਅਕ ਪ੍ਰੋਗਰਾਮ ਵਿੱਚ ਪੰਜਾਬੀ ਸੌਂਗ ਐਂਡ ਹਿੰਦੀ ਸੌਂਗ ਪੇਸ਼ ਕਰਨ ਦੀ ਨਿਮਾਣੀ ਜੀ ਕੋਸ਼ਿਸ਼ ਕਰੇਗਾ ਆਓ ਪਿਆਰ ਤਸਕਾਰ ਨਾਲ ਸਰਵਣ ਕਰੀਏ ਪਹਿਲਾ ਹਿੰਦੀ ਗਾਣਾ ਹੈ ਬੜਾ ਹੀ ਪੋਪੂਲਰ ਪੰਜਾਬੀ ਸੌਂਗ ਹੈ ਹਿੰਦੀ ਸੌਂਗ ਹੈ

ਇਹ ਸੀ ਇੱਕ ਹਿੰਦੀ ਸੌਂਗ। ਹੁਣ ਦਾਸ ਇੱਕ ਪੰਜਾਬੀ ਸੌਂਗ ਪੇਸ਼ ਕਰੇਗਾ। ਇਹ ਸੌਂਗ ਰਕੇਸ਼ ਬੰਗਿਆਂ ਵਾਲੇ ਦਾ ਲਿਖਿਆ ਹੋਇਆ ਸੌਂਗ ਹੈ। ਇੱਕ ਮੁਟਿਆਰ ਮਨੋਰੰਜਨ ਵਾਸਤੇ ਘਰ ਦੇ ਕੰਮ ਕਾਰ ਤੋਂ ਵਿਹਲੇ ਹੋ ਕੇ ਮਨੋਰੰਜਨ ਵਾਸਤੇ ਬਾਹਰ ਚੱਲੀ ਹੈ। ਜਿੱਥੇ ਕੰਮ ਕਾਰ ਜ਼ਰੂਰੀ ਹੈ ਉੱਥੇ ਮਨੋਰੰਜਨ ਵੀ ਜ਼ਰੂਰੀ ਹੈ। ਅਤੇ ਇਸ ਮੁਟਿਆਰ 'ਤੇ ਇੱਕ ਨੌਜਵਾਨ ਦੀ ਨਿਗਾਹ ਪੈ ਜਾਂਦੀ ਹੈ ਅਤੇ ਉਸਨੇ ਇਸ 'ਤੇ ਸੌਂਗ ਲਿਖਿਆ। ਸੌਂਗ ਲਿਖਣ ਦੀ ਕੋਸ਼ਿਸ਼ ਕੀਤੀ। ਬੜਾ ਹੀ ਸਿੰਪਲ ਸਿੱਧਾ ਸੌਂਗ ਹੈ। ਪੁਰਾਣਾ ਜ਼ਮਾਨਾ ਸੀ, ਸਿੰਪਲ ਔਰ ਸਾਦੀ ਲਾਈਫ, ਬਹੁਤ ਘੱਟ ਹਾਰ ਸ਼ਿੰਗਾਰ। ਅੱਜ ਕੱਲ੍ਹ ਦੀ ਤਰ੍ਹਾਂ ਬਿਊਟੀ ਪਾਰਲਰ ਨਹੀਂ ਜਾਣਾ ਪੈਂਦਾ ਸੀ। ਕਾਫ਼ੀ ਪੁਰਾਣੇ ਸਮੇਂ ਦੇ ਵਿੱਚ ਸਿੰਪਲ ਅਤੇ ਸਾਦਾ ਲਿਬਾਸ ਰੱਖ ਕੇ ਇਹ ਮੁਟਿਆਰ ਬਾਹਰ ਜਾਂਦੀ ਹੈ ਇੰਟਰਟੇਨ ਵਾਸਤੇ। ਅਤੇ ਰਾਜੇਸ਼ ਬੰਗਿਆਂ ਵਾਲੇ ਦਾ ਲਿਖਿਆ ਹੋਇਆ ਇਹ ਸੌਂਗ ਹੈ।

ਸੀ ਕੰਗਨਾ ਸੌਂਗ। ਦਾਸ ਕਈ ਵਾਰੀ ਇਸ ਮੰਚ ਤੋਂ ਪੰਜਾਬੀ ਧੁਨਾਂ ਪੇਸ਼ ਕਰਿਆ ਕਰਦਾ ਹੈ, ਖਾਸ ਕਰ ਸੁਰਿੰਦਰ ਕੌਰ, ਨਰਿੰਦਰ ਬੀਬਾ, ਪ੍ਰਕਾਸ਼ ਕੌਰ। ਇਹ ਸਾਰੀਆਂ ਧੁਨਾਂ ਹੀ ਫੀਮੇਲ ਧੁਰਾਂ ਹਨ ਅਤੇ ਦਿਓਰ ਧੁਨਾਂ ਉਹਨਾਂ ਨੇ ਗੀਤ ਗਾਏ। ਦਾਸ ਨੂੰ ਪਿੱਛੇ ਜਾਏ ਮੈਲਬਰਨ ਜਾਣ ਦਾ ਮੌਕਾ ਮਿਲਿਆ ਮੈਰਿਜ ਰਿਸੈਪਸ਼ਨ 'ਤੇ। ਉੱਥੇ ਕੁਝ ਜਵਾਨ ਨੌਜਵਾਨ ਦਾਸ ਨੂੰ ਰਿਸੈਪਸ਼ਨ ਦੇ ਬਾਹਰ ਮਿਲੇ, ਉਹਨਾਂ ਨੇ ਪਹਿਚਾਣਿਆ ਅਤੇ ਕਿਹਾ, ਥੋੜ੍ਹਾ ਜ਼ਿਕਰ ਕੀਤਾ। ਮੈਂ ਕਿਹਾ ਜੈਸ ਉਹੀ, ਮੈਂ ਐਚ ਐਸ ਚੌਹਾਨ, ਆਪ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਥਰਸਡੇ। ਉਹਨਾਂ ਨੇ ਕਿਹਾ, ਅੰਕਲ ਜੋ ਅਸੀਂ ਟਿਊਨਾਂ ਪਲੇ ਕਰਦੇ ਹੋ ਸਾਡੀ ਸਮਝ ਤੋਂ ਬਾਹਰ ਹੈ, ਕਦੀ ਸੁਣੀ ਉਹਦੀ ਵਰਡਿੰਗ ਨਹੀਂ ਸਾਨੂੰ ਆਉਂਦੀ, ਉਹਦੀ ਵਰਡਿੰਗ ਕੀ ਹੈ। ਜੈਸੇ ਮੈਂ ਪੇਸ਼ ਕਰਦਾ ਹੈ ਮੱਥੇ ਦੇ ਚਮਕਣ ਵਾਰ ਤੇਰੇ ਬੰਨੜੇ ਦੇ, ਨਹੀਂ ਮੈਨੂੰ ਨੱਚ ਦੇ, ਨਹੀਂ ਮੈਨੂੰ ਦਿਓਰ ਦੇ ਵਿਆਹ ਦੇ ਵਿੱਚ ਨੱਚ ਲੈਣ ਦੇ। ਉਹਨਾਂ ਦਿਨਾਂ ਵਿੱਚ ਸਾਂਝੇ ਪਰਿਵਾਰ ਹੋਇਆ ਕਰਦੇ ਸਨ। ਖੈਰ ਮੈਂ ਆਪਣੇ ਟੌਪਿਕ 'ਤੇ ਆਵਾਂ। ਇੱਕ ਮੈਂ ਟਿਊਨ ਦੋ ਵਾਰੀ ਪਲੇ ਕੀਤੀ। ਇਹ ਟਿਊਨ ਜਲੰਧਰ ਰੇਡੀਓ ਸਟੇਸ਼ਨ ਤੋਂ ਅਤੇ ਦੂਰਦਰਸ਼ਨ ਤੋਂ ਬਹੁਤ ਵਾਰੀ ਪਲੇ ਕੀਤੀ ਗਈ, ਜਿਸ ਨੂੰ ਪੱਖੀ ਸੌਂਗ ਕਿਹਾ ਹੈ। ਇਸ ਵਿੱਚ ਰਾਈਟਰ ਨੇ ਸਮੇਂ ਦੇ ਹਾਲਾਤ ਨੂੰ ਮੁੱਖ ਰੱਖ ਕੇ ਜੋ ਕਮਿਊਨਿਟੀ 'ਚ ਵਾਪਰ ਰਿਹਾ ਹੈ ਉਸ ਨੂੰ ਮੁੱਖ ਹਾਲਾਤ ਨੂੰ ਮੁੱਖ ਰੱਖ ਕੇ ਗੀਤ ਲਿਖਿਆ। ਅਸਲ ਰਾਈਟਰ ਅਸੀਂ, ਅਸਲ ਸੌਂਗ ਰਾਈਟਰ, ਅਸਲ ਕਵੀ ਉਹੀ ਹੈ ਜੋ ਸਮਾਜ ਵਿੱਚ ਹੋ ਰਿਹਾ ਹੈ ਉਸ ਦੀ ਤਸਵੀਰ ਇੱਕ ਗੀਤ ਦੇ ਵਿੱਚ ਬਿਆਨ ਕਰੇ। ਉਹਨਾਂ ਦਿਨਾਂ ਦੇ ਵਿੱਚ ਇਲੈਕਟ੍ਰੀਸਿਟੀ, ਬਿਜਲੀ ਸ਼ਹਿਰਾਂ 'ਚ ਆ ਜਾਂਦੀ ਸੀ ਪਰ ਪਿੰਡਾਂ 'ਚ ਨਹੀਂ ਸੀ ਆਉਂਦੀ। 1970 ਤੱਕ ਜ਼ਿਆਦਾ ਸ਼ਹਿਰਾਂ ਵਿੱਚ ਆ ਜਾਂਦੀ ਸੀ, ਪਿੰਡਾਂ ਵਿੱਚ ਨਹੀਂ ਸੀ ਆਉਂਦੀ। ਮੁਟਿਆਰ ਆਪਣੇ ਪਾਰਟਨਰ ਕੋਲੋਂ ਪੱਖੀ ਦੀ ਮੰਗ ਕਰਦੀ ਹੈ, ਸੁੰਦਰ ਪੱਖੀ ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੱਗਰੀਆਂ ਵਾਲੀ। ਦੋ ਤਰ੍ਹਾਂ ਦੀ ਪੱਖੀ ਆਇਆ ਕਰਦੀ ਹੈ, ਇੱਕ ਪੱਖੀ ਹੈ ਜੋ ਖਜੂਰ ਦੀ ਪੱਖੀ ਹੁੰਦੀ ਹੈ, ਉਸਦੀ ਡੰਡੀ ਲੰਬੀ ਹੁੰਦੀ ਹੈ, ਜਦੋਂ ਉਹਨੂੰ ਉਹਦੀ ਝੱਲ ਮਾਰੀ ਜਾਂਦੀ ਹੈ ਤਾਂ ਤਲੀਆਂ ਦੇ ਉੱਪਰ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ, ਉਸਨੂੰ ਪ੍ਰੈਫਰ ਨਹੀਂ ਕਰਦੀ। ਰੰਗ ਮੇਰਾ ਜਿਉਂ ਰੰਗ ਸਧੂਰੀ, ਕੂਲੇ ਹੱਥ ਜਿਉਂ ਘਿਓ ਦੀ ਚੂਰੀ, ਫੂਕ ਪਰਾਂ ਇਹ ਪੱਖੀ ਖਜੂਰੀ, ਤਲੀਆਂ ਦੀ ਜੜ ਗਾਲੀ। ਅਤੇ ਬੜੀਆਂ ਪਿਆਰੀਆਂ ਲਾਈਨਾਂ ਲਿਖੀਆਂ ਹਨ, ਆਓ ਮੈਂ ਪੇਸ਼ ਕਰਦਾ ਹਾਂ।

0: ਜੋ ਕਿਤਨਾ ਕੁ ਲਾਇਕ ਕਰਦੇ ਹਨ ਉਹ ਕਈ ਵਾਰੀ ਸਬਸਕ੍ਰਾਈਬ ਨਹੀਂ ਕਰਦੇ। ਇਹ ਵੱਖਰੀ ਗੱਲ ਹੈ ਕਿ ਸਬਸਕ੍ਰਾਈਬ ਕਰਨਾ ਨਹੀਂ ਆਉਂਦਾ। ਤੋ ਲਾਇਕ ਜ਼ਰੂਰ ਕਰਦੇ, ਹੌਸਲਾ ਅਫਜ਼ਾਈ ਕਰਦੇ ਨੇ, ਇਹ ਪੁਰਾਣੀਆਂ ਧੁਨਾਂ ਹਨ। ਉਦਾਸ ਉਹਨਾਂ ਦਾ ਨਾਮ ਲੈਣ ਲੱਗਾ ਹੈ, ਜੇ ਪੀ ਮਾਨ ਫਰੋਮ ਲਿਟਨ ਉੱਤਰਾਖੰਡ, ਪੰਮਾ ਰਕਬਾ ਜੱਸਾ ਰਕਬਾ, ਅਮਨਦੀਪ ਮੈਨੇਜਰ, ਅਵਤਾਰ ਸਿੰਘ ਕੰਦੋਲਾ, ਅਮਨ ਹਾਂਸ, ਅਮਨਦੀਪ ਕੰਦੋਲਾ, ਜੱਸੀ ਸਹੋਤਾ, ਨਿਸ਼ਾਵਰ ਸਹੋਤਾ, ਗੁਰਚਰਨ ਸਿੰਘ ਰਾਏ ਜੋ ਕਮੇਟੀ ਮੈਂਬਰ ਹੈ, ਅੱਜ ਕੱਲ੍ਹ ਕਮੇਟੀ ਮੈਂਬਰ ਦੀ ਸੇਵਾ ਕਰਦੇ ਹਾਂ, ਯੰਗ ਫੈਲੋ ਹੈ, ਜੀ ਐਸ ਢਿੱਲੋਂ, ਰਮੇਲ ਤੂਰ, ਬਿੱਟੂ ਫਰੋਮ ਯੂਪੀ, ਮੁਲਤਾਨੀ ਸੇਠੀ, ਗੋਲਡੀ, ਪਿੰਕੀ ਐਂਡ ਅਵਤਾਰ ਕਨਵਾਲ, ਮਿਊਜ਼ਿਕ ਗਰੁੱਪ ਸਿਡਨੀ, ਮਿੰਦੀ ਐਨਸੱਤੀ ਢਿੱਲੋਂ ਫਰੋਮ ਐਡਲੇਟ, ਮਨਜੀਤ ਸਿੰਘ ਜੌਹਲ, ਹਿੰਮਤ ਸਿੰਘ ਫਰੋਮ ਜੇਂਡਾ, ਮਨਦੀਪ ਐਂਡ ਰੂਪੀ ਫਰੋਮ ਵੋਗਾ ਵੋਗਾ ਫਰੋਮ ਯੂ ਐੱਸ ਏ, ਗੁਰਦੇਵ ਸਿੰਘ, ਹਰਦੀਪ ਸਿੰਘ ਫਰੋਮ ਯੂ ਐੱਸ ਏ, ਫਰੋਮ ਹੁਸ਼ਿਆਰਪੁਰ, ਮੀਕਾ ਐਂਡ ਅਮਨਦੀਪ ਚਾਂਦ, ਜਗਤਾਰ ਸਿੰਘ ਚੁੱਗਾ ਐਂਡ ਕੰਪਨੀ, ਜਗਦੀਪ ਸਿੰਘ ਬਰਾੜ, ਜੀਤਾ ਬਰਾੜ ਅਤੇ ਹੋਰ ਬਹੁਤ ਸਾਰੇ ਸੱਜਣ ਜੋ ਦਾਸ ਨੂੰ ਇਨਕਰੇਜ ਕਰਦੇ ਰਹਿੰਦੇ ਹਨ। ਦਾਸ, ਇਸਦੇ ਸੰਚਾਲਕ ਬੌਬੀ ਭਗਤਾਣਾ ਅਤੇ ਦਾਸ, ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਹੈ, ਸਾਨੂੰ ਇਨਕਰੇਜ ਕਰਦੇ ਹਨ, ਸਾਡੀ ਹੌਸਲਾ ਅਫਜ਼ਾਈ ਕਰਦੇ ਹਨ। ਤੁਹਾਡੀ ਹੌਸਲਾ ਅਫਜ਼ਾਈ ਦੇ ਨਾਲ ਬੜੀ ਮਿਹਨਤ ਕਰਕੇ ਨਵੇਂ ਨਵੀਆਂ ਟਿਊਨਾਂ, ਨਵੇਂ ਨਵੀਆਂ ਧੁਨਾਂ ਲਿਆ ਕੇ ਮੈਂ ਤੁਹਾਡੇ ਪੇਸ਼ ਕਰਦਾ ਹਾਂ। ਅੱਗੇ ਤੋਂ ਵੀ ਕੋਸ਼ਿਸ਼ ਕਰਾਂਗਾ ਪੁਰਾਣੀਆਂ ਧੁਨਾਂ, ਪੁਰਾਣੇ ਗੀਤ। ਪ੍ਰੋਬਲਮ ਇਹ ਹੈ ਕਿ ਜਿਤਨੇ ਵੀ ਇਹ ਪੰਜਾਬੀ ਜਾਂ ਹਿੰਦੀ ਗੀਤ ਹਨ, ਦੋ ਗਾਣੇ ਹਨ, ਡਿਊਟ ਹਨ, ਉਹਨਾਂ 'ਚ ਲੱਭਣੇ ਪੈਂਦੇ ਹਨ ਕਿਹੜੇ ਦੋ ਗਾਣੇ ਕਿਹੜੇ ਸੈੱਟ ਆਉਂਦੇ, ਕਿਹੜੇ ਗਾਏ ਜਾ ਸਕਦੇ ਆ, ਕਮਿਊਨਿਟੀ ਵਿੱਚ ਸੁਣੇ ਜਾ ਸਕਦੇ ਆ। ਤੋ ਜਿਨ੍ਹਾਂ ਦਾ ਕੋਈ ਮੀਨਿੰਗ ਹੈ, ਜਿਨ੍ਹਾਂ ਦਾ ਕੋਈ ਮਤਲਬ ਹੈ, ਜੋ ਕੋਈ ਮੈਸੇਜ ਦਿੰਦੇ ਹਨ, ਇਸੇ ਮੰਚ ਤੋਂ ਉਹੀ ਹੀ ਸੌਂਗ ਪੇਸ਼ ਕੀਤੇ ਜਾਂਦੇ ਹਨ, ਲਚਕ ਸੌਂਗ ਪੇਸ਼ ਨਹੀਂ ਕੀਤੇ ਜਾਂਦੇ। ਸੋ ਜੇ ਪ੍ਰੋਗਰਾਮ ਹੈ, ਇੱਕ ਕਮਿਊਨਿਟੀ ਦਾ ਪ੍ਰੋਗਰਾਮ ਹੈ, ਗ੍ਰਿਫਤ ਕਮਿਊਨਿਟੀ, ਗ੍ਰਿਫਤ ਲੋਕਲ ਕਮਿਊਨਿਟੀ ਵੱਲੋਂ ਪੇਸ਼ ਕੀਤਾ ਜਾਂਦਾ ਹੈ ਐਵਰੀ ਥਰਸਡੇ 8 to 10। ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ, ਇਸ ਪ੍ਰੋਗਰਾਮ ਨੂੰ ਸੁਣੋ। ਇਸ ਪ੍ਰੋਗਰਾਮ ਦਾ ਫੇਸਬੁੱਕ ਪੇਜ ਹੈ 2MOA ਪੰਜਾਬੀ ਟੋਕ ਸ਼ੋ। ਤੋ ਅਗਲੇ ਹਫ਼ਤੇ ਫਿਰ ਦਾਸ ਆਪਦੇ ਵਾਸਤੇ ਕੋਈ ਨਵੀਂ ਧੁਨ, ਕੋਈ ਨਵਾਂ ਗੀਤ, ਪੰਜਾਬੀ ਸੌਂਗ ਪੇਸ਼ ਕਰਨ ਦੀ ਕੋਸ਼ਿਸ਼ ਕਰੇਗਾ। ਮਿਹਨਤ ਕਰਨੀ ਪੈਂਦੀ ਹੈ, ਲੱਭਣੇ ਪੈਂਦੇ ਹਨ ਕਿਹੜੇ ਇਸ ਮੰਚ ਤੋਂ ਗੀਤ ਗਾਏ ਜਾਣ ਜੋ ਕਮਿਊਨਿਟੀ ਨੂੰ, ਸਮਾਜ ਨੂੰ ਇੱਕ ਸੁਨੇਹਾ ਦੇਣ, ਇੱਕ ਵਧੀਆ ਮੈਸੇਜ ਦੇਣ। ਤੋ ਇੱਥੇ ਹੀ ਸਾਡੇ ਟਾਈਮ ਦੀ ਸਮਾਪਤੀ ਹੈ। ਅਗਲੇ ਹਫ਼ਤੇ ਫਿਰ ਦਾਸ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋਏਗਾ, ਰੱਬ ਰਾਖਾ।
1: ਸੋ ਦੋਸਤੋ, ਇੱਥੇ ਆਪਾਂ ਇਸ ਫੇਸਬੁੱਕ ਲਾਈਵ ਵੀਡੀਓ ਦਾ ਐਂਡ ਕਰਦੇ ਹਾਂ। ਆਪਾਂ ਮਿਲਾਂਗੇ ਅਗਲੇ ਹਫ਼ਤੇ ਥਰਸਡੇ ਨੂੰ। ਅੰਕਲ ਜੀ ਨਾਲ ਫਿਰ ਸਤਿ ਸ਼੍ਰੀ ਅਕਾਲ ਗੁੱਡ ਨਾਈਟ
0: ਥੈਂਕ ਯੂ ਬੇਟਾ ਜੀ
2: ਸੋ ਦੋਸਤੋ ਹੁਣ ਆਪਾਂ ਐਂਟਰਟੇਨਮੈਂਟ ਸ਼ੁਰੂ ਕਰਦੇ ਹਾਂ ਐਂਟਰਟੇਨਮੈਂਟ ਸੈਗਮੈਂਟ ਜਿਹ 'ਚ ਪੰਜਾਬੀ ਸੌਂਗਸ ਚਲਾਵਾਂਗੇ ਪਹਿਲਾ ਸੌਂਗ ਗੈਸੋਲੀਨਾ ਚੰਨੀ ਨੱਟਾ ਅਤੇ ਇੰਦਰਪਾਲ ਮੋਗੇ ਦਾ ਸੌਂਗ

ਮੇਸ਼ ਪਿਤਾ ਨੇ ਅੱਜ ਜੀਵਤ ਕਈ ਹਜ਼ਾਰ ਕਾਰਗਿਲ ਵਿੱਚ ਜੇ ਡਾਹਤੀ ਛਾਤੀ ਤਾਂ ਅਸੀਂ ਬਣ ਜਾਈਏ ਦੀਵਾਰ ਗੁਰਬਾਣੀ ਦੇ ਲੜ ਲੱਗੇ ਹਾਂ ਬਾਬੇ ਨਾਨਕ ਦੇ ਪੈਰੋਕਾਰ ਹਾਂ ਹਾਂ ਬਈ ਹਾਂ ਕੋਈ ਸ਼ੱਕ ਅਸੀਂ ਸਰਦਾਰ ਹਾਂ।

ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਸਰੀਰ ਦੇ ਮਰਨ ਨੂੰ ਮੌਤ ਨਹੀਂ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ।